0: ਕੀਤੀ ਓ
1: ਇੱਕ ਗਈ ਕਨੇ ਦੂਈ ਆਈ ਇਹ ਤਾਂ ਹਿਸਾਬ ਹੈ ਪਈ ਇੱਕੀ ਚੁੱਕਾ ਦੂਈਏ ਬਿਠਾੜਾ ਹੁਣ ਇਹ ਕੁਤੂ ਦੇਸੇ ਵਾਸਤੇ ਜਾਨ ਦੇ ਆਈ ਖਰੀ ਭਲੀ ਚੰਗੀ ਜਿੰਦੀ ਖੜੂਤੀ ਓ ਮੇਰੇ ਸਾਹਮਣੇ ਹੈ
0: ਅੱਛਾ ਤਾਂ ਇਹ ਜਾਨ ਦੇਣੇ ਤਾਂ ਹੀ ਮਰਨਾ ਪੈਂਦਾ
1: ਨਾ ਜਾਨ ਦੇਣੇ ਵਾਸਤੇ ਨਾ ਜਿੰਦੇ ਰਹਿਣਾ ਪੈਂਦਾ
0: ਨਹੀਂ ਮੀਏ ਇੰਨਾ ਤਾਂ ਮੀਏ ਮੇਰੇ ਛੇਲੂਏ ਨਾ ਦੋ ਤਿੰਨ ਵਾਰੀ ਰੜਕਾਈ ਹੀ ਮੈਂ ਉਹ ਪੱਟੀਆਂ ਤੇ ਪਰ ਮੈਂ ਬਚੀ ਗਈ ਦੇਸੀ ਤਾਈ ਤਾਂ ਮੈਂ ਜ਼ਰੂਰ ਜਾਨ ਦੇਣੀ ਹੈ ਹਾਂ
1: ਕੁਛ ਨਹੀਂ ਹੋਈ ਸਕਦਾ ਵੋ ਲੋਕੋ ਕੁਛ ਨਹੀਂ ਹੋਈ ਸਕਦਾ ਇਸਾਂ ਗੱਲਾਂ ਤਾਂ ਸੁਣ ਗਏ ਨਾ ਤਾਂ ਪਰੀ ਬੜੀ ਭਰੀ ਜੋਰੇ ਦੀ ਸਾਰੇ ਪੀੜ ਲੱਗਣੀ ਹੈ ਪਰ ਇਹ ਹੈ ਕਿ ਵੋਟ ਪਾਉਣਾ ਬੜਾ ਭਾਰੀ ਜ਼ਰੂਰੀ ਹੈ ਬੜਾ ਹੀ ਜ਼ਰੂਰੀ ਸ਼ਾਂਤੀ ਚਲੀਏ ਨਹੀਂ ਤਾਂ ਤਿਸਾ ਹੀ ਸਮਝਾਉਂਦੇ ਵੀ ਸਾਰਿਆਂ ਕੰਮਾਂ ਛੱਡੀ ਕਰੀਆ ਵੋਟ ਪਾਉਣਾ ਜ਼ਰੂਰ ਜਾਣਾ ਕਿਤਨਾ ਵੀ ਜ਼ਰੂਰੀ ਕੰਮ ਕਹਿ ਨਾ ਹੋਵੇ ਇਸ ਕੰਮੇ ਭਾਵੇਂ ਹਟੀ ਕੇ ਕਰੀ ਲਿਆ ਪਰ ਥੋੜ੍ਹਾ ਦੇ ਟਾਈਮ ਜ਼ਰੂਰ ਕੱਢਣਿਓ ਤਾਂ ਕਿ ਹਾਂ ਵੋਟ ਪਾਈ ਸਕਣ ਕਨੇ ਆਪਣੇ ਦੇਸ਼ ਵਾਸਤੇ ਇੱਕ ਅੱਛਾ ਜਿਹੜਾ ਹੈ ਪ੍ਰਤੀਨਿਧੀ ਚੁਣੀ ਸਕਣ ਹੈ ਨਾ ਚੰਪਾ ਤਾਂ ਮੀਏ ਭਾਸ਼ਣ ਮੈਂ ਹੀ ਥੋੜ੍ਹੀ ਦੇਣਾ ਹੈ ਤੂੰ ਵੀ ਦੇ ਸਕਦੀ ਦੋ ਲਾਈਨਾਂ ਗਲਾਈ ਦੇ ਨਹੀਂ ਘਸਦੀ ਤੇਰੀ ਜੀਭ
0: ਮੈਂ ਤਾਂ ਤੀਜੋ ਮੀਏ ਸਮਝਾਈ ਸਮਝਾਈ ਕਿ ਆ ਰਹੀ ਆਂਦੀ ਹਾਂ ਕਨ ਮੈਂ ਤਾਂ ਵੈਸੇ ਸਮਝਦਾਰ ਹੈ ਆਈ ਐਮ ਇੰਟੈਲੀਜੈਂਟ ਗਰਲ
1: ਗਰਲਾ ਦਾ ਟਾਈਮ ਹੋਈ ਆ ਜਣਾਸ ਗਲਾ ਹੁਣ ਤੂੰ ਕਨ ਬੋਲ ਦੋ ਲਾਈਨਾ
0: ਵੋਟ ਦੇਣਾ ਹੈ ਜ਼ਰੂਰੀ ਚਾਹੇ ਕਿੰਨੀ ਵੀ ਹੋਵੇ ਘਰੇ ਦੀ ਮਜਬੂਰੀ ਛੱਡ ਕੇ ਸਾਰਾ ਕੰਮ ਕਾਰ ਪੂਜਾ ਪੋਲਿੰਗ ਬੂਥ ਦੇ ਦੁਆਰ ਉੱਥੇ ਜਾਈ ਕੇ ਕਰਾਂ ਮਤਦਾਨ ਕਨੇ ਬਣਾ ਆਪਣੇ ਦੇਸ਼ ਜੋ ਮਹਾਨ ਓਏ ਹੋਏ ਹੋਏ ਕਿਆ ਲੈਣਾ ਬੋਲੀਆਂ ਨੇ ਮੈਂ ਕਨੇ ਮੈਂ ਨਾ ਇਹਨਾਂ ਪਰ ਕਾਇਮ ਰਹਿਣਾ ਹੈ ਮੈਂ ਜ਼ਰੂਰ ਜਾਣਾ ਵੋਟ ਦੇਣਾ ਦਿਖਦੀ ਰਿਹਾ ਤੂੰ ਅਗਰ ਨਾ ਅਗਰ ਮੈਂ ਨਾ ਬਾਈ ਚਾਂਸ ਮੀ ਬਿਜ਼ੀ ਹੋਊਂਗੀ ਨਾ ਤਾਂ ਤੂੰ ਮੈਨੂੰ ਗਲਾਈ ਲਿਆ ਸੋਗੀ ਸੋਗੀ ਚੱਲ ਗਈ ਆ ਵੋਟ ਪਾਉਣਾ
1: ਆ ਕਹਿ ਨੀ ਤੀਜੋ ਬਾਜੀ ਮੈਂ ਕਿਹ ਖੜੂਈ ਆਣਾ ਉੱਥੋਂ ਲਾਈਨਾਂ 'ਚ ਤੀਜੋ ਤੱਕ ਮੈਂ ਜ਼ਰੂਰ ਪਾਣੀ ਕਹਿੰਦੇ ਇਹ ਜਿਹੜੀ ਗਈ ਹੈ ਨਾ ਸ਼ਾਂਤੀ ਮਹਾਰਾਣੀ ਇਹ ਵੀ ਲੀਣੀ